ਹਸੀਨਾ ਕੀ ਕਿਸੀ ਡਾਮਨ ਸਰਕਾ ਖੋਇਆ ਰਹੂ ਯਾਦ ਤੇਰੀ ਕਰਕੇ ਨਾਦਾਨੀਆਂ ਬਟੋਏ ਮੈਂ ਰੱਖੂ ਤੇਰੇ ਸਾਂਭਕੇ ਨਿਸ਼ਾਨੀਆਂ ਤੇਰੇ ਬਿਨਾ ਕਾਲ ਹੋ ਰਿਹਾ ਠੀਕ ਹੋਣੇ ਹਾਲ ਮੇਰਾ ਹੱਥ ਜੁੜ ਰਾਮ ਜੇ ਸਾਸਾ ਤੇਰੇ ਆਈ ਮੰਨੇ ਗਿੱਧਾ ਮੈਂ ਗਾਈ ਕਦੇ ਛਤੀ ਕਿਆ ਲਗਾਈ ਮੰਨੇ ਜਿਹਦੇ ਵੀ ਗਾਇਆ ਦੇ ਤੇਰੀ ਯਾਦ ਖੜੀ ਪਾਈ ਮੰਨੇ ਸਾਮ ਸਾਮ ਰੱਖੀ ਬੋਲ ਤੇ ਛਤੀ ਕਿਆ ਲਗਾਈ ਮੰਨੇ ਜਿਹਦੇ ਵੀ ਗਾਇਆ ਦੇ ਤੇਰੀ ਯਾਦ ਖੜੀ ਪਾਏ ਮੰਨੇ।